0: ਮਿਕਸ ਕਰਕੇ ਔਰ ਸਾਰੀ ਆਉੜੀਆਂ ਕਿ ਜੇ ਜਾਂਚ ਆਪਾਂ ਕਰਵਾ ਲਿਆ ਕਾਰਡੀਓ ਬਣਾ ਲਿਆ ਤਾਂ ਵੀ ਕਮਾ ਇਹ ਮਾਂਡੇੜੋ ਆ ਜਾ ਕਿ ਬਈ ਜ਼ਮੀਨ ਕਮਾ ਇਹਨੇ ਇਹ ਖਾਤਾਂ ਕੀ ਕਮੀ ਹੈ ਔਰ ਇਹ ਕਮਾ ਇਹ ਨਾਜ਼ ਹੋ ਸਕੇ ਆ ਖਾਤਾਂ ਨੂੰ ਗੇਰ ਕੇ ਇਹ ਨਾਜ਼ ਹੋ ਸਕੇ
1: ਬਿਲਕੁਲ ਦੇਖੋ ਕਿ ਤਿੰਨ ਸਾਲ ਮੈਂ ਤਾਂ ਕਮ ਸੇ ਕਮ ਇੱਕ ਬਾਰ ਹੈ ਜੋ ਕਿ ਆਪਾਂ ਨੂੰ ਮਿੱਟੀ ਕੀ ਜਾਂਚ ਹੈ ਜੋ ਕਿ ਜ਼ਰੂਰ ਛੂ ਕਰਵਾ ਲੈਣੀ ਚਾਹੀਏ ਇਸੇ ਕੀ ਹੈ ਕਿ ਮੰਨ ਲਓ ਕਿ ਜਗ੍ਹਾ ਵੀ ਆਪਣੇ ਮਿੱਟੀ ਦਾ ਜਗ੍ਹਾ 12 ਪ੍ਰਮੁੱਖ ਪੋਸ਼ਕ ਤੱਤਵੋ ਮੈਂ ਜਿਵੇਂ ਨਾਈਟ੍ਰੋਜਨ ਹੈ ਫਾਸਫੋਰਸ ਹੈ ਪੋਟਾਸ ਹੈ ਪੀਐਚ ਮਾਨ ਹੈ ਜਗ੍ਹਾ ਵੀ ਸ਼ੂਸ਼ਕ ਪੋਸ਼ਕ ਤੱਤਵ ਹੈ ਬਾਕੀ ਸਗੜੀ ਜਗ੍ਹਾ ਜਾਣਕਾਰੀ ਹੈ ਤਾਂ ਆ ਮਿੱਟੀ ਕੀ ਜਾਂਚ ਛੂ ਹੈ ਜੋ ਆਪਾਂ ਨੇ ਬੇਰੋ ਪੜ ਜਾਵੇ ਔਰ ਦੂਸਰੀ ਆ ਕਿ ਬਈ ਇੱਕ ਜੋ ਆਪਾਂ ਹੈ ਜੋ ਬਿਨਾਂ ਜਾਣਕਾਰੀ ਕਈ ਆਪਣੇ ਖੇਤ ਮੈਂ ਜੋ ਕੋ ਖਾਦ ਦਿੱਤਾ ਰਵਾਂ ਡਾਲਤਾ ਰਵਾਂ ਆਪਾਂ ਨੇ ਬੇਰੋ ਹੀ ਕੋਈ ਕਟਾਈ ਕੀਤੀ ਡਾਲਨੀ ਹੈ ਵੀ ਕੀ ਵੀ ਜਾਣਕਾਰੀ ਆਪਾਂ ਨੇ ਹੈ ਜੋ ਪੂਰੀ ਮਿਲ ਜਾਵੇ
0: ਬਿਲਕੁਲ ਇੱਕ ਹੋਰ ਚੀਜ਼ ਹੋਇਆ ਕਿ ਬਈ ਅੱਜ ਕੱਲ੍ਹ ਕੀ ਹੈ ਕਿ ਪਹਿਲੇ ਤੋਂ ਬੋਰਾਂ ਖਾਦ ਗਿਰਤਾ ਗਾਡਾ ਗਿਰਤਾ ਤੋਂ ਵੀ ਕਈ ਕੁੱਡੀ ਕਰ ਦਿੱਤਾ ਅੱਜ ਕੱਲ੍ਹ ਟਰੈਕਟਰ ਟਰੋਲੀਓ ਸਰਖਾ ਹੋਏ ਤੋ ਉਹ ਖਾਤਰਡਾ ਕੁੱਡੋ ਇੱਕ ਜਗ੍ਹਾ ਹੀ ਹੋ ਜਾ ਆ ਬਟਾ ਕਈ ਦੂਰ ਮੈਂ ਸਿੱਧੀ ਸਿੱਧੀ ਕਰੇ ਕੌਣ ਜਾ ਛਾਲਾ ਛਾਲੇ ਤੋਂ ਆਰ ਵਾ ਸਿੱਧੀ ਕਰੇ ਕਟਾਈ ਤੋਂ ਖਾਤ ਬੋਲੀ ਲੱਗ ਜਾ ਅਬ ਦੋ ਦੋ ਬਿਲਾਨ ਖਾਦ ਚੜ ਜਾ ਬਟਾ ਕੀ ਤਾਵੜੋ ਸਾਲੇਡੋ ਵੀ ਕੋਣ ਬੈਠੇ ਆਰ ਬਟਾ ਨਾ ਜਾ ਤਾਵੜੋ ਬੜ ਜਾ ਤੋ ਖਾਤ ਨੇ ਹਿਸਾਬ ਹੋ ਪੂਰੇ ਜਿੱਥੇ ਦੂਰ ਮੈਂ ਆਪਾਂ ਕਹਿ ਰਹੇ ਦੋ ਬਿਘਾ ਮੈਂ ਚਾਰ ਬਿਘਾ ਮੈਂ ਤਾਂ ਵੀ ਇੱਕਦਮ ਤਰਤੀਬ ਵਾਰ ਬਰਾਬਰ ਬਰਾਬਰ ਮਾਤਰਾ ਕਮਾਈ ਨੇ ਮਿਲਾ ਕੇ ਅਰਬੀ ਪਾੜ ਕਰ ਦੇਣੀ ਚਾਹੀਏ ਉੱਪਰੋਂ ਤਾਂ ਕਿ ਉੱਪਰਲੀ ਮਾਟੀ ਕਮਾਈ ਖਾਦ ਹੈ ਜੀ ਮਿਲ ਜਾ
1: ਬਿਲਕੁਲ ਔਰ ਦੇਖੋ ਕਿ ਜੋ ਕੋ ਆਪਾਂ ਕਾਰਡ ਬਣਾਵਾਂਗਾ ਵੀ ਇਸੇ ਪੂਰੀ ਜਾਣਕਾਰੀ ਜਦ ਆਪਾਂ ਨੂੰ ਮਿਲ ਜਾਏਗੀ ਤਾਂ ਖੇਤ ਮੈਂ ਕੌਣ ਸਾ ਪੋਸ਼ਕ ਤੱਤਵ ਹੈ ਜ਼ਿਆਦਾ ਹੀ ਕੌਣ ਸਾ ਕਮ ਹੈ ਇਨਕੋ ਵੀ ਆਪਾਂ ਨੇ ਬੇਰੋ ਪੜ ਜਾਓਗੋ ਔਰ ਇੱਕ ਇਹ ਵੀ ਹੈ ਕਿ ਬਈ ਆਪਣੇ ਖੇਤ ਹੈ ਜੋ ਕੋ ਕੌਣ ਸੀ ਫਸਲ ਨਾ ਮੰਨੇ ਹੈ ਔਰ ਕੌਣ ਸੀ ਕੌਣ ਮੰਨਾ ਆਪਾਂ ਨੇ ਅਨੁਮਾਨ ਕੇ ਅਨੁਸਾਰ ਆਪਾਂ ਡਾਲ ਦੇ ਵਹਾਂ ਪਰ ਆਪਾਂ ਨੇ ਜੋ ਪੂਰੀ ਜਾਣਕਾਰੀ ਜਦ ਮਿਲ ਜਾਵੇ ਕਿ ਬਈ ਥਾਰੀ ਜ਼ਮੀਨ ਮੈਂ ਹੈ ਜੋ ਕੋ ਬੀਜ ਅਗਰ ਥੇਬਾਊਗਾ ਤੋ ਉਹ ਹੈ ਜੋ ਕੋ ਮੋਕਲੋ ਵੈਲੋ ਤੋ ਵੀ ਹਿਸਾਬ ਸੇ ਆਪਾਂ ਨੂੰ ਜਾਣਕਾਰੀ ਮਿਲ ਜਾਏ ਔਰ ਮੰਨ ਲਿਓ ਕਿ ਆਪਣੇ ਖੇਤ ਮੈਂ ਹੈ ਜੋ ਕੋ ਬਾਜਰੋ ਖੂਬ ਓਵਰ ਆਪਾਂ ਬੈਠਾ ਮੂੰਗ ਬਾ ਦੇਵਾਂ ਹੈ ਤੋ ਆ ਬਿਨਾਂ ਜਾਣਕਾਰੀ ਕੇ ਕਾਰਨ ਓਵਰ ਆਪਾਂ ਅਗਰ ਮਿੱਟੀ ਕੀ ਜਾਂਚ ਕਰਾ ਲਵਾਂਗਾ ਕਾਰਡ ਬਣਾ ਲਵਾਂਗਾ ਤੋ ਆਪਾਂ ਨੇ ਇਹ ਚੀਜ਼ ਕੋ ਵੀ ਬੇਰੋ ਪੜ ਜਾਓਗੋ ਕਿ ਬਈ ਆਪਣਾ ਪੋਸ਼ਕ ਤੱਤਵ ਕੌਣ ਸਾ ਕਮ ਹੈ ਤੋ ਆਪਾਂ ਸਹੀ ਮਾਤਰਾ ਮੈਂ ਡਾਲਾਂਗਾ ਪੂਰਤੀ ਕਰਾਂਗਾ ਔਰ ਸਾਗ ਹੀ ਆਪਾਂ ਹੈ ਜੋ ਕੌਣ ਸੋ ਅਨਾਜ ਹੈ ਜੋ ਬੋ ਸਕਾਂ ਹਾਂ ਬੋਬੀ ਕੋ ਵੀ ਆਪਾਂ ਨੇ ਹੈ ਜੋ ਬੇਰੋ ਪੜ ਜਾਓਗੇ ਤੋ ਆਪਾਂ ਹੈ ਜੋ ਵੀ ਹਿਸਾਬ ਸੇ ਹੀ ਹੈ ਜੋ ਅਨਾਜ ਲੈ ਕੇ ਆਪਣੇ ਖੇਤ ਮੈਂ ਹੈ ਜੋ ਡਾਲਾਂਗਾ
0: ਬਿਲਕੁਲ ਬਈ ਇੰਕ ਮੈਂ ਨਹੀਂ ਹੈ ਕਿ ਖੇਤ ਕੀ ਜਗ੍ਹਾਵਾਂ ਨੇ ਅਬ ਕਟਾਈ ਰੜੋ ਹੈ ਰੜ ਵਾਲੀ ਜ਼ਮੀਨ ਹੋਏ ਜਿੱਕੀ ਕੇ ਅੰਦਰ ਜਿਪਸਮ ਜ਼ਿਆਦਾ ਹੋਏ ਨੀਚੇ ਮਤਲਬ ਬਾਠਾ ਟਾਈਪ ਰੋੜੀ ਟਾਈਪ ਜ਼ਮੀਨ ਹੋਏ ਇੱਕ ਹੋਏ ਤਾਲੀ ਕੀ ਜਿੱਕੀ ਕਾਲੀ ਮਾਟੀ ਹੋਏ ਔਰ ਇੱਕ ਹੋਏ ਮੋਟਲ ਤੇ ਧਰਤੀ ਬੋਲਾਂ ਜਿੱਕੀ
1: ਬਾਲੂ
0: ਮੋਟਲ ਤੇ ਧਰਤੀ ਬੋਲਣ ਬਾਲੂ ਟਾਈਪ ਕੀ ਹੋਏ ਸੂਈ ਹੋਏ ਇੱਕ ਹੋ ਟੀਬੜੋ ਇੱਕ ਹੋਏ ਪੀਲੀਓ ਰਾਂਟੋ ਜਿੱਕਨ ਬੋਲਾਂ ਆਪਾਂ ਟਾਕਰੋ ਹੈ ਤੋ ਪੀਲੀਓ ਰਾਂਟੋ ਜਿੱਕੇ ਕਮਾਈ ਤੂੰ ਖਾਤ ਕਰਨੀ ਬਹੁਤ ਜ਼ਰੂਰੀ ਹੈ ਅਰਬੀਮ ਤੋਂ ਕੀ ਹੈ ਕਿ ਉਨ ਵਾਲਾ ਕਮਾ ਹੋਲੀ ਟਿਪ ਤਾਂ ਹੀ ਹੈ ਨਾ ਦਰੜੀਆ ਸਾ ਕਰਕੇ ਛੋੜ ਦੇ ਜਟਕੇ ਕਿਉਂਕਿ ਇਹ ਚੀਜ਼ਾਂ ਉਹ ਬੇਰੋ ਪੜੇ ਫਸਲ ਆਪਾਂ ਬਾਹਰ ਲਿਆਣਾ ਜਦ ਜਦ ਬੇਰੋ ਪੜੇ ਕਿ ਠਾਲੀਆ ਕੌਣ ਸਾ ਛਾਂਟਿਆ ਹੈ ਫਸਲਾਂ ਤੋ ਜਿੱਕਾ ਕਮਜ਼ੋਰ ਠਾਲੀਆਂ ਹੈ ਮੈਂ ਬਟੇ ਚਿੰਨੀ ਤੋਂ ਜਾ ਬਟੇ ਕੀ ਹੈ ਕਿ ਜੇ ਆਪਣੀ ਫਸਲ ਕੱਟ ਜਾਂਦੇ ਬਟੇ ਖਾਈ ਦਰੜੋ ਛਿਣੀਆਂ ਖੀਂਪੜੀ ਬੂਈ ਇਹ ਆਣ ਕੇ ਚੀਜ਼ ਹੈ ਬਾਨੇ ਬੋਲਿਓ ਕਾਟ ਕੇ ਔਰ ਬਠੇ ਦਾਬੋ ਦੇ ਦੇ ਇੱਕ ਤੋਂ ਖੱਡ ਹੋ ਜਾ ਔਰ ਇੱਕ ਵੀ ਛਿਣੀਆਂ ਨੂੰ ਬੜੇ ਦਾਬੋ ਦੇ ਦਿਓ ਤੋ ਵੀ ਕੀ ਖਾਦ ਮਿਲ ਜਾਏਗੀ ਬਿਗਮਾ ਔਰ ਖੱਡ ਹੋਵੇ ਨੇ ਵੀ ਕਮਾਈ ਨੇ ਕੀ ਹੈ ਕਿ ਰੇਤ ਹੈ ਜੀ ਉਹਨੇ ਵਾਲਾ ਕਮਾਈ ਨੇ ਛਣਵਾ ਬਿਗਮਾ ਰੁਕੇ ਵੀ ਸੁ ਕੀ ਹੈ ਕਿ ਉਹ ਟਾਕਰੋ ਹੈ ਜੋ ਖਤਮ ਹੋ ਜਾ ਅਬ ਟਾਕਰੋ ਬਣੇ ਕਿਉਂ ਹੈ ਟਾਕਰੋ ਇਹ ਖਾਤਰ ਬਣਿਆ ਕਿ ਵੀ ਉੱਪਰ ਕੀ ਜੀ ਉਪਜਾਊ ਰੇਤ ਹੈ ਨਾ ਆਂਦਿਆਂ ਮੈਂ ਉੱਡ ਕੇ ਔਰ ਨੱਕ ਚਲੀ ਜਾ ਬਟਾ ਨਿਚਲੀ ਕੋਰੀ ਰੇਤ ਨਿਕਲਿਆ ਅਬ ਇਹ ਬੋਰੀ ਬਾਤ ਹੈ ਕਿ ਆਪਣੇ ਖੇਤ ਮੈਂ ਇੱਕ ਬਿਲਾਨ ਕੀ ਜਿੱਕੀ ਉੱਪਰਲੀ ਪਰਤ ਹੈ ਨਾ ਬਾਈ ਉਪਜਾਊ ਹੈ ਨਾ ਵੀ ਕਮਾਈ ਹੀ ਸੁੱਕ ਪੋਸ਼ਕ ਤੱਤਵ ਜਗ੍ਹਾ ਹੈ ਬਹਿ ਹੋਏ ਅਬ ਵੀ ਕਮਾਈ ਆਪਾਂ ਨੂੰ ਮਿਲਾਣੀ ਹੋਵੇ ਕਿ ਬਈ ਬਿਮ ਖਾਦ ਗਿਰ ਦਿਆਂ ਬਿਮ ਕੋਈ ਜਿਪਸਮ ਗਿਰ ਦਿਆਂ ਹੈ ਨਾ ਕਈ ਬਈ ਜੇ ਪੀੜੀ ਆਰਾਂ ਟਾਈਮ ਮੰਗਵਾ ਜਿਪਸਮ ਵਗੈਰਾ ਗਿਰਨੀ ਚਾਹੀਏ ਅਬ ਆਪਣਾ ਕਿਸਾਨ ਬਾਈ ਜੋ ਜਿਪਸਮ ਗੇਰੇ ਕੋਈ ਕਿਉਂਕਿ ਜਟੇ ਪੀ ਐਚ ਮਾਨ ਜ਼ਿਆਦਾ ਹੈ ਨਾ ਬਟ ਜਿਪਸਮ ਗਿਰ ਦਿਆਂ ਤਾਂ ਸਹੀ ਹੋ ਜਾ ਤੋ ਆਮ ਬਾਤਾਂ ਖਾਸ ਧਿਆਨ ਰੱਖਣਾ ਚਾਹੀਏ ਅੰਕ ਲਈ ਜ਼ਰੂਰੀ ਹੈ ਕਿ ਆਪਾਂ ਕਾਰਡੀਓ ਬਣਵਾ ਲਿਆ अब कार्ड का कोई रोकड़ा राकड़ा तो क्यों लगे को नहीं?
1: बिल्कुल, कोई भी है जो देश को जो अपनो नागरिक है, किसान है, वो है जो इनको पत्र हुए भाई जगह कन जमीन है, वो है जो आपको है जो कृषि योग्य जगह कन भूमि है, वो है जो इनको बना सके नॉर्मल जगह अपन चाहिए, अपना आधार कार्ड है, अपनी जमाबंदी है, कागज आप हमेशा अपने किसान भाई ने बना बतावा यहाँ पहले जाकर आपको है जो मृदा स्वास्थ्य कार्ड है जो बनवा सके, दूसरो है जो भाई मिट्टी की जगह भी है जो की खेत में जो 5-4 जगह है जो 7-8 जगह मिट्टी जगह आप इकट्ठी करा है, और जगह सीवा ही बन छोड़ की या मान लो के जट खाद ज्यादा है भी जमीन ने छोड़ की या फिर आपने जांटी के तड़ाऊ इसी जमीन ने छोड़ के आपा है जो भी माटी नहीं इकट्ठी करके आपने बैठे मान लो के 2-3 किलो मिट्टी ले मार भी मु थोड़ी 500 ग्राम का 2 किलो मिट्टी रहे भी ना जो आपा है जो जांच के लिए भेज देवा तो भी सके है के आपने जो को खेत की जमाबंदी को और जो को आपने खेत को जो को भी खसरा नंबर है लिख के भेजा, आपने पूरी जानकारी मोबाइल नंबर लिख के भेजा भी आधार पर है जो को अपन जानकारी मिल जिसी के भाई आपने खेत में है जो की चीज की कमी है और अपन पूर्ति करनी है
0: तो आप जरूर विश्वास वही रखा के अपना किसान भाई जिनका जागरूक होगा इस मामले में और अपनी खुद की जमीन को जो को मृदा स्वास्थ्य कार्ड है जो को जरूर बनवा के जानकारी ले सा। और अब के एक खेता के मायने किसान है जिनका बाई करन लग रहे हैं छंटा हुई है क्यों और कई अंग उड़ीकना भी है तो सतीश और साथियों की आवाज में गाइडो यो सुना एक लोकगीत।